0: ਸੱਜਾ ਪਹਿਲਾ ਸਾਤਾ ਲੈ ਲਾ
1: ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ
2: Wonderful Pond 9 FM Furnisha. Furnisha. Not just a radio. Not just a radio. It's a mindset of entertainment. Come on.